ਅਮਨਰੀ ਪਨੋਸ ਬਾਈ ਆਵਾਜ਼ ਦੇ ਬਿਲਕੁਲ ਓਕੇ ਦੇ ਓਕੇ ਜੀ, ਵਾਲੇਕੁਮ ਸਲਾਮ ਐਂਡ ਥੈਂਕ ਯੂ ਸੋ ਵੈਰੀ ਮਚ ਜਹਾਨ ਮੰਨਾ। ਨੈਕਸਟ ਵਿੱਚ ਬਾਈ ਮੂੰਗਾ ਯੂਜ਼ ਕੋਡ ਆਓ ਮੂੰਗਤਾ ਇਹ ਬਿਲਕੁਲ ਜ਼ਬਰਦਸਤ ਰਿਜ਼ਲਟ ਰਕੜੇ ਦੇ ਬਾਈ ਚੀ ਸੰਗਤ ਤੋਂ ਯਲੀ ਚਿਵਾ ਹਫਤਾ ਕਿ ਬਹੁ ਰਿਜ਼ਲਟ ਦਿਰਕਵੀ ਬਿਲਕੁਲ ਦੱਸੇਦਾ ਹਾਂ ਬਿਲਕੁਲ ਹਾਂ। ਆਈ ਐਮ ਅਰੂਬਾ ਫਾਤਿਮਾ ਫਰੋਮ ਨਰੀਪਨੋ ਸੋ ਕੀ ਜੀ, ਥੈਂਕ ਯੂ ਸੋ ਵੈਰੀ ਮਚ ਅਰੂਬਾ ਫਾਤਿਮਾ, ਤਾਸੂ ਫੀਡਬੈਕ ਰਿਕੋਲ ਯੋ ਜਹਾਨ ਮੰਨਾ ਵਰੇ ਹਾਂ ਜ਼ਰੂਰ ਜ਼ਮਾ ਮੈਸੇਜ ਨਸ਼ਮਿਲ ਕੇ ਟੋਲ ਉਸ ਸਹਿਸਰਤ ਸਲਾਮ। ਆਈ ਐਮ ਅਰੂਬਾ ਫਰੋਮ ਫਾਤਿਮਾ ਫਰੋਮ ਨਰੀਪਨੋ ਸੋ ਟੋਲ ਮੈਸੇਜ ਦੇ ਸ਼ਮਿਲ ਸ਼ਿਵੀ ਦਿਖਾ ਤਾਸੂ ਬੇਗਮ ਸ਼ੇ ਹਾਂ। ਨੈਕਸਟ ਵਿੱਚ ਅਸਲਾਮ ਅਲੈਕੁਮ ਰੇਡੀਓ ਪ੍ਰਾਈਮਸ ਯਾ ਦਬਲੀ ਲਵਾਗਰਨਾ ਆਵਾਜ਼ ਦੀ ਸਫਾ ਦਾ ਓਕੇ ਜੀ, ਵਾਲੇਕੁਮ ਸਲਾਮ, ਥੈਂਕ ਯੂ ਸੋ ਵੈਰੀ ਮਚ ਜਹਾਨ ਮੰਨਾ। ਨੈਕਸਟ ਮੁੰਗਤਾ ਮੈਸੇਜ ਚਾਕੜੇ ਦੇ ਹਾਂ, ਨੈਕਸਟ ਮੈਸੇਜ ਮੁੰਗਤਾ ਰਗੜੇ ਦੇ ਅਗੇਨ ਸਾਨੀ ਨਸਰ ਫਰਾਮੋਨਾ ਮਿਟਖੇਲ ਰਿਹਾਨ ਬਈ ਅਬੀਹ ਤਵਾਇਆ ਜ਼ ਵਾਇਆ ਰਿਹਾਨ ਬਈ ਮਗਰੂਰ ਦਾ ਅੱਛਾ ਹਾਂ ਤਾਸੂ ਵਾਈ ਜੀ ਤਾਸੂ ਸਾਲੀ ਨਸਰ ਯਾ ਬਤਾਸੂ ਤੋ ਸਿੰਘ ਸੋ ਵਾਈ ਅਬੀਹ ਦਾਸ ਦੇ ਉਹ ਵੀ ਵੇਲ ਖਾ ਹਾਂ ਇਹ ਚ ਬਈ ਦਾ ਹਾਂ ਮਾ ਸਿੰਡ ਕੜੀ ਦਾ ਇਟਸ ਓਕੇ ਨਿਸ਼ਤ ਸੇ ਖਬਰ ਖਾ ਔਰ ਦਿਸ ਰਸਰ ਆਈ ਐਮ ਹਨੀ ਆਫ ਰਿਹਾਨੋ ਸਪੈਸ਼ਲ ਸਲਾਮ ਟੂ ਹਲਿਕ ਨੂਰ ਤਾ ਅਨੁਕੂਲ ਤਾ ਸਾਇਲੈਂਟ ਤਾ ਔਰ ਸਾਇਲੈਂਟ ਸਿਸਟਰ ਤਾ ਓਕੇ ਆਈ ਐਮ ਹਨੀ ਆਫ ਓਕੇ ਜੀ ਵਾਲੇਕੁਮ ਸਲਾਮ ਥੈਂਕ ਯੂ ਸੋ ਵੈਰੀ ਮਚ। ਨੈਕਸਟ ਵਿੱਚ ਰਿਹਾਨ ਬਈ ਦਾ ਟੱਪਾ ਦਾ ਹਲਿਕ ਨੂਰ ਬਾਈ ਤਾ ਡਲੇ ਵੀ ਇਹਨਾਂ ਦੇ ਸਲਾਮ ਨਾ ਦੇ ਖਾਤੂਨਾ ਰਜ਼ੀ ਨਾ ਦੇ ਮਿਸਕਾਲ ਮਿਸਿਜੁਨ ਰਜ਼ੀ ਪਾ ਇੰਤਜ਼ਾਰ ਮਿਸਤਰ ਗਿਸਪਿਨਿਸ਼ ਵਾਲੇ ਖਾ ਜੀ ਬਦਾਸੀ ਦਾ ਸਤਰ ਕਿਸ ਪਿਨਾ ਵਾਈ ਤਾਸੂ ਰੰਜਨ ਰਵੜੇ ਕਿਨਾ ਰੰਜਨ ਰਵੜੇ ਤਾਸੂ ਪਰ ਜਾਈ ਕਿ ਰੰਜਨ ਗੁਰ ਮਿਲਵੀ ਕੀ ਕਿਨਾ ਰੰਜਨ ਰਵੜੇ ਬਸ ਬੇ ਬੰਦੇ ਸਤਰ ਕੀ ਚੁਰਵਾਈ ਚਿਸ ਪਿਨੀ ਜੀ ਖਾ ਮੈਂ ਟਹਿਲ ਕਿ ਸਾਰੇ ਨੇ ਸਰ ਤੋ ਹੋਇਆ ਅਨਮੋਲ ਮੈਂ ਪੁਰਾਣ ਨੇਮ ਦੇ ਔ ਅਨ ਮੈਂ ਉਰਫ ਦੇ ਔ ਨਨ ਨਬਾਦ ਸਤਾਨ ਨੇਮ ਸੁਨਾ ਗੋਲ ਅਲੋਨ ਗਲ ਤਾਂ ਸਲਾਮ ਓਕੇ ਜੀ ਵਾਲੇਕੁਮ ਸਲਾਮ ਐਂਡ ਥੈਂਕ ਯੂ ਸੋ ਵੈਰੀ ਮਚ ਯੂ ਜਹਾਨ ਮੰਨਾ। ਹਾਂ ਨੈਕਸਟ ਮੁਕਸਰ ਸੋਕਤੀ ਨੈਕਸਟ ਮੁਕਸਰ ਅਲੋਨ ਦਿਸ ਇਜ਼ ਫੋਰ ਆਲ ਦ ਹਗੋਸ਼ਾ ਜ਼ਮਾ ਜ਼ਰੂਰ ਸਬਰ ਕਰੋ ਸੋਕ ਚੀ ਜ਼ਮਾਨ ਹੈ ਜਹਾਨ ਪਤੇ ਤਰ ਵੈਨ ਖਾਸ ਸਦ ਲਿਕੜੀ ਦੀ ਥੈਂਕ ਯੂ ਸੋ ਵੈਰੀ ਮਚ ਯੂ ਜਹਾਨ ਮੰਨਾ। ਹਾਂ ਬਾਈ ਪਲੀਜ਼ ਦ ਸੰਗ ਅਰ ਤਪਲੇਕਾ ਚੇ ਬਰਹਾ ਦ ਲੈਲਾ ਹਦਾ ਕਬਰ ਹਦਾ ਮਜਨੂਨ ਹਦਾ ਖਾ ਸਹੀ ਦਾ ਤਬ ਸਬਾਲ ਅਦਰ ਤਪਲੇਕਮਾ ਸਹੀ ਦਾ ਠੀਕ ਤਾਂ ਖਾ ਖੁ ਖਮੇਦਾ ਨਾ ਜੀ ਦਸ ਇਹਨਾਂ ਦਾ ਖਾ ਦਸ ਇਹਨਾਂ ਦਾ ਖਾ ਨੈਕਸ ਵਿੱਚ ਅਵੇਜ਼ ਬਾਈ ਪਸੀ ਸੁਮਰ ਮਜ਼ਦੂਰ ਲਤੀਫਾ ਕੜੇ ਵਾ ਚਸ਼ਾ ਦੇਵੀ ਨੇ ਛੋੜ ਕੜਾ ਸਮ ਦੇ ਸਪਲਾਈ ਕੜਾ ਬਦਾ ਸੀਦਾ ਦਪਸ਼ੀ ਬੇ ਮਤੀਗੀ ਖਾ ਦਾ ਖਬਰ ਠੀਕ ਦਪਸ਼ੀ ਬੇ ਮਤੀਗੀ ਖਾ ਜੀ ਔਰਦਨ ਕੋ ਖਾ

0: खुजेफा कंपनी, शिफा शैम्पू, बेहतरीना शैम्पू, लाजवाब शैम्पू, दे तुस्से दे खुशबूदारी शैम्पू डेर शौक कहना नु खुजेफा कंपनी शिफा शैम्पू दे तुस्से साफु यही दिपुरा दिसार दे विश्तुनी दिपुरा दिसार दे विश्तुनी शिदपुरा यानी प्रदेश दास केरेटिन इस्तेमाल शुरू भी जे विश्तुनो मुखे फजात हकवी फांदावर खुशबू दर नसी हाजी लायो कालू खुली 0330-0344-717 बुंदी जी लाइव कॉल दिपुरा रुशे 0330-0433-0434 हाजी शाम से डायल के 0330-0344-717 ਦਾ ਬਿਹਤਰੀਨ ਨੰਬਰ ਦੇ ਚੀ ਤੁਸੀਂ ਦੀ ਪੁਰਾ ਸੁਨੇ ਨੰਬਰ ਦੇ ਤੁਸੀਂ ਲਾਇਓ ਕਾਲ ਨੰਬਰ ਚੀ ਤੁਸੀਂ ਮੁਸਰਾ ਖਬਰ ਹੀ ਅਤਰੀ ਉਸੀ ਚਲ ਜੀ ਸ਼ਾਮ ਬਸੀ ਕਲਰ ਤਰਫ ਤੁਸੀਂ ਸੁਖਤੀ ਮਿਸਰਾ ਦੀ ਕਿਮ ਜੀ ਨੇ ਕਾਲ ਕਰਾਇ ਸਵੇ ਲੋਗੜੀ ਅਸਲਾਮ ਅਲੈਕਮ ਜੀ ਬਿਲਕੁਲ ਠੀਕ ਠਾਕ ਸੋ ਖਬਰ ਕਹੀ ਦੇ ਕੁਮ ਜੀ ਨਾ ਨੀਲਾ ਜੀ ਬਸ ਪਾਵਾ ਨੀਲਮ ਸਰੰਗੇ ਤੂੰ ਸ਼ਾਦ
1: ਹੋ
0: ਚੇਰੇ ਹੋਰ ਕੇ ਸਿਗਨਲ ਹੈ ਹੋਰ ਕੇ
1: ਕਹਿਣਾ
0: ਸਿਗਨਲ ਹੈ ਰੋਕ ਲੈ ਕਹਿਣਾ ਇਸ ਸਿਰ ਪਈ ਦੋ ਆਕੜੇ ਕਹਿਣਾ پرشن چاہیے تو سا حالات مدا سے حالات بھی کہنا چیز پاؤش گرجے دلو پاؤش گرجے کلا کارا کلا پیشاور کلا یو زی کلا بل جی بنے پمز کا چانل دل کلا موڈیرے نو ریو اکڑے خو سوک چاہوے چی یارا نکے جی اوکے جی سب ویلو رو سارا شامل آئے دا خبر خودی خدا رو تو نیلم چې صدر وړي دی پروگرام ته چلو جی اچھا